ਹੱਥ ਸੂ ਬਰੋੜੀ ਜ਼ਿੰਦਗੀ ਜੀਵਾਂ ਤੋ ਹੀ ਆਪਾਂ ਖੁਸ਼ ਰਹਿ ਸਕਾਂ ਹਾਂ ਬਹਿਣਾ। ਤੋ ਬਹਿਣਾ ਆਪਾਂ ਛੋਟੀ ਛੋਟੀ ਬਾਤਾਂ ਕੋ ਅਗਰ ਧਿਆਨ ਰੱਖਾਂ ਤੋ ਛੋਟੀ ਛੋਟੀ ਖੁਸ਼ੀਆਂ ਜੀਵਨ ਨੇ ਖੂਬਸੂਰਤ ਬਣਾ ਸਕੇ ਹੈ। ਔਰ ਦੇਖੋ ਬਹਿਣਾ, ਸਮੇਂ ਜਿਹੜਾ ਹੈ ਉਹ ਨਿਰੰਤਰ ਅੱਗੇ ਵਧਦਾ ਰਹੇ ਹੈ। ਬੀਤੋ ਸਮੇਂ ਆਪਣੇ ਠਾਈ ਹੈ ਕਿ ਆਪਾਂ ਫਿਰ ਨਹੀਂ ਲਾ ਸਕਾਂ ਹਾਂ ਵੀ ਸਮੇਂ ਨੇ। ਤੋ ਬਹਿਣਾ ਦੇਖੋ, ਸਮੇਂ ਅੱਗੇ ਵਧਦਾ ਜਾ ਰਿਹਾ ਹੈ, ਲੇਕਿਨ ਆਪਾਂ ਬੀਤੇ ਸਮੇਂ ਮੈਂ ਲੋਟ ਨਹੀਂ ਆ ਸਕਾ। ਲੇਕਿਨ ਆਪਾਂ ਨੇ ਉਹ ਧਿਆਨ ਰੱਖਣਾ ਕਿ ਜੋ ਸਮੇਂ ਆਜ ਹੈ ਵੀ ਨਾ ਆਪਾਂ ਖੂਬਸੂਰਤ ਤਰੀਕਾ ਸੂ ਜੀ ਸਕਾਂ ਹਾਂ, ਔਰ ਵੀ ਨਹੀਂ ਆਪਾਂ ਸਹੀ ਢੰਗ ਸੂ ਸੰਵਾਰ ਵੀ ਸਕਾਂ ਹਾਂ। ਤੋ ਜ਼ਿੰਦਗੀ ਦੀ ਜਿਹੜੀ ਅਸਲੀ ਖੂਬਸੂਰਤੀ ਦੇਖੋ ਬਹਿਣਾ, ਲੰਬੀ ਉਮਰ ਕੇ ਮਾਏ ਨਹੀਂ ਹੈ, ਬਲਕਿ ਹਰ ਦਿਨ ਨੇ ਪੂਰੇ ਮਨ ਸੂ ਜੀਵਣ ਮੈਂ ਹੈ। ਤੋ ਅਗਰ ਆਪਣੀ ਆਖਿਆ ਸਵਸਥ ਰਹੇਲਾ ਤੋ ਦੁਨੀਆ ਦੀ ਜਿਹੜੀ ਸੁੰਦਰਤਾ ਹੈ ਬਾਪਾ ਦੇਖ ਸਕਾਂ ਹਾਂ। ਪੇਰ ਸਵਸਥ ਰਹੇਲਾ ਤੋ ਆਪਾਂ ਆਪਣੀ ਮੰਜ਼ਿਲ ਤੱਕ ਚੱਲ ਸਕਾਂ ਹਾਂ। ਹੱਥ ਪੇਰ ਮੈਂ ਤਾਕਤ ਹੈ ਤੋ ਹੀ ਤੋ ਆਪਾਂ ਮਿਹਨਤ ਕਰ ਸਕਾਂ ਹਾਂ। ਮਨ ਸ਼ਾਂਤ ਹੈ ਤੋ ਆਪਣਾ ਲੋਕਾਂ ਸੂ ਆਪਾਂ ਪ੍ਰੇਮ ਕਰ ਸਕਾਂ ਹਾਂ। ਤੋ ਦੇਖੋ ਬਹਿਣਾ, ਜੀਵਨ ਤੋ ਭਗਵਾਨ ਦੀ ਦੇਣ ਹੈ, ਪਰ ਸਿਹਤ ਵੀ ਦੇਣ ਨੇ ਜੀਵਨ ਦੀ ਤਾਕਤ ਹੈ। ਤੋ ਆਪਾਂ ਨੂੰ ਖਾਣ ਪਾਣ ਜਿਹੜਾ ਹੈ ਉਹ ਸਹੀ ਹੋਣਾ ਚਾਹੀਦਾ। ਤੋ ਇਹ ਵਾਸਤੇ ਆਪਾਂ ਨੇ ਧਿਆਨ ਉਹ ਰੱਖਣਾ ਹੈ ਕਿ ਆਪਾਂ ਖਾਣਾ ਕੇ ਮਾਏ ਨੇ ਜੇ ਕੋਈ ਪੋਸ਼ਣ ਸੂ ਬਰਿਓੜੀ ਚੀਜ਼ਾਂ ਹੈ ਵੀ ਆਪਾਂ ਖਾਵਾਂ ਹਾਂ, ਜਾਨ ਕਿ ਜ਼ਿਆਦਾ ਤਲੀ ਬੁਨੀ ਚੀਜ਼ਾਂ ਨਹੀਂ ਖਾਵਾਂ ਹਾਂ, ਔਰ ਇੱਕ ਇਲਾਵਾ ਪਾਣੀ ਕੋ ਵੀ ਪੂਰੋ ਪੂਰੋ ਧਿਆਨ ਰੱਖਣਾ, ਕਿਉਂਕਿ ਪਾਣੀ ਹੈ ਜੀਵਨ ਰੋ ਆਧਾਰ। ਔਰ ਦੇਖੋ ਬਿਨਾਂ ਅਬਾਰ ਆਪਾਂ ਆਲਸ ਕਰ ਲੇਵਾਂ ਹਾਂ ਔਰ ਸੁਬਹੇ ਸੁਬਹੇ ਘੁੰਮਣ ਵੀ ਨਹੀਂ ਜਾਵਾਂ ਜਾਂ ਫਿਰ ਹੋਰ ਵੀ ਆਪਾਂ ਸਰੀਰਕ ਰੂਪ ਸੂ ਸਕ੍ਰਿਯ ਕੰਮ ਨਹੀਂ ਕਰਾਂ ਹਾਂ, ਤੋ ਅਗਰ ਆਪਾਂ ਇਹਾਂ ਰਹਿ ਵਾਲਾ ਨਾ ਤੋ ਧੀਰੇ ਧੀਰੇ ਆਪਣਾ ਹੱਥ ਪੱਗ ਵੀ ਕਾਈ ਹੋਵੇ ਲਾ ਕਿ ਜਾਮ ਹੋ ਜਾਵੇ ਲਾ। ਤੋ ਧਿਆਨ ਰੱਖੋ ਕਿ ਸਰੀਰ ਨੇ ਵੀ ਸਕ੍ਰਿਯ ਰੱਖਣਾ ਹੈ ਜਦੀ ਆਪਾਂ ਸਿਹਤਮੰਦ ਰਹਿ ਸਕਾਂ ਹਾਂ। ਔਰ ਦੇਖੋ ਬਿਨਾਂ ਕੋਈ ਚੀਜ਼ ਨੂੰ ਆਪਾਂ ਨੇ ਤਨਾਵ ਨਹੀਂ ਲੈਣਾ ਚਾਹੀਦਾ ਹੈ। ਕੋਈ ਵੀ ਬਾਤ ਦੁੱਖ ਕੀ ਬਾਤ ਆਪਾਂ ਥਾਂ ਕੇ ਸਾਹਮਣੇ ਹੋਈਗੀ ਹੈ, ਲੇਕਿਨ ਵੀ ਬਾਤ ਨੇ ਲੇਰ ਮਤ ਬੈਠੋ, ਜੀਵਨ ਕੇ ਮਾਇਨੇ ਸੁੱਖ ਔਰ ਦੁੱਖ ਤੋਂ ਆਉਂਦਾ ਜਾਂਦਾ ਰਿਹਾ ਕਰੇ ਹੈ। ਤੋ ਆਹ ਚੀਜ਼ ਵੀ ਧਿਆਨ ਰੱਖੋ, ਨੀਂਦ ਜਿਹੀ ਹੈ ਬਾਪਾ ਨੇ ਲੈਣੀ ਜ਼ਰੂਰੀ ਹੈ। ਨੀਂਦ ਅਗਰ ਲੇਵਾਂ ਤੋ ਹੀ ਆਪਾਂ ਸਿਹਤਮੰਦ ਰਹਿ ਸਕਾਂ ਹਾਂ ਬਹਿਣਾ। ਔਰ ਇੱਕ ਇਲਾਵਾ ਮਨ ਦੀ ਜਿਹੜੀ ਸਿਹਤ ਹੈ ਆਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਮਨ ਕੀ ਸਿਹਤ ਅਗਰ ਸਹੀ ਰਹੇਲਾ ਤੋ ਖੁਦ ਦੀ ਸਿਹਤ ਵੀ ਬਿਲਕੁਲ ਠੀਕ ਰਹੇਲਾ। ਤੋ ਬਾਤਾਂ ਤੋਂ ਆਪਾਂ ਇਹ ਹੀ ਚੱਲਦੀ ਰਹੇਲਾ, ਔਰ ਵੀ ਸਿਹਤਮੰਦ ਆਪਾਂ ਬਾਤਾਂ ਮਾਤੇ ਬਾਤ ਕਰਾਂ ਲਾ, ਲੇਕਿਨ ਅਬਾਰ ਥਾਨੇ ਲੇਰ ਚਾਲਾਂ ਗੀਤਾ ਦੀ ਦੁਨੀਆ ਮੈਂ ਸੁਣਾਵਾਂ ਉਹ ਪਿਆਰੋ ਸੁਗੀਤ।

0: ਵੋ ਵੀ ਕਹਿੰਦੇ ਥੋੜਾ ਸੋ ਕਮ ਹੋ ਰਹੇ ਹੈ
1: ਪਰ ਦੇਖੋ ਸਰ ਆਪਾਂ ਜੋ ਆਪਣੀ ਨਈ ਪੀੜ੍ਹੀ ਛੇ ਆਪਣਾ ਯੁਵਾ ਛੇ ਵੋ ਪੜ੍ਹੇ ਲਿਖੇ ਛੇ ਨਾ ਤੋ ਆਪਣੇ ਜੋ ਯਾ ਪੜ੍ਹਾਈ ਲਿਖਾਈ ਛੇ ਨੌਕਰੀ ਮਾ ਤੋ ਸਹੀ ਛੇ ਪਰ ਅੱਜ ਕੱਲ ਦੇਖੋ ਬਹੁਤ ਜ਼ਿਆਦਾ ਜੋ ਛੇ ਮਤਲਬ ਵਾ ਛੇ ਕਿ ਭਾਈ ਨੌਕਰੀ ਕੇ ਲਈ ਬਹੁਤ ਜ਼ਿਆਦਾ ਕੰਪੀਟੀਸ਼ਨ ਹੈਗੋ ਤੋ ਈ ਤਕਨੀਕ ਨੇ ਜੋ ਆਪਣੀ ਪੁਰਾਣੀ ਪੀੜ੍ਹੀਆਂ ਕਰਤੀ ਆ ਰਹੀ ਛੇ ਖੇਤੀ ਬਾੜੀ ਉਹਨਾਂ ਆਪਣੇ ਜੋ ਪੜ੍ਹਿਆ ਲਿਖਿਆ ਯੁਵਕ ਛੇ ਨਾ ਵਹਿ ਵੀ ਉਹ ਚੀਜ਼ ਨੇ ਆਗੇ ਬੜਾ ਸਕੇ ਛੇ ਵਕੀਆਂ ਬਈ ਦੇਖੋ ਪੜ੍ਹੇ ਲਿਖੇ ਤੋ ਵਛੇ ਹੀ ਸਾਥ ਹੀ ਸਾਥ ਨਈ ਤਕਨੀਕ ਵਾਨੇ ਮਾਲੂਮ ਛੇ ਤੋ ਵਿਗਿਆਨਿਕ ਤਰੀਕਾ ਸੇ ਖੇਤੀ ਬਾੜੀ ਕਿਆਨ ਕਰ ਸਕੇ ਛੇ ਕਿਆਨ ਜ਼ਿਆਦਾ ਮੁਨਾਫੋ ਪਾ ਸਕੇ ਛੇ ਤੋ ਇਸੂ ਆਪਣੇ ਖੇਤੀ ਬਾੜੀ ਮੇ ਤੋ ਬੜੋਤਰੀ ਹੋਲੀ ਨਈ ਤਕਨੀਕ ਆਵਲੀ ਔਰ ਆਪਣੋ ਮੁਨਾਫੋ ਬਹੁਤ ਜ਼ਿਆਦਾ ਹੋਲੋ
0: ਬਿਲਕੁਲ ਆਪਾਂ ਦੇਖਾਂ ਜਿਵੇਂ ਕਈ ਕਿਸਾਨ ਬਾਈ ਕਰੇ ਹੀ ਹੈ ਔਰ ਅੱਜ ਕੋ ਜੋ ਯੁਵਾ ਹੈ ਜੋ ਬੇਰੋਜ਼ਗਾਰ ਨਹੀਂ ਰਹੇ ਤੋ ਵੀ ਕਹਿੰਦੇ ਸਾਸੋ ਬੜੀਆ ਤਰੀਕੋ ਉਸਕੇ ਆਪਣਾ ਵੱਡਗਾ ਜਿਹੋ ਕੰਮ ਕਰਤੋ ਆਇਆ ਆਪਣੋ ਪੁਸ਼ਤੇ ਨੀ ਕੰਮ ਜਿਹਾ ਖੇਤੀ ਬਾੜੀ ਆਪਾਂ ਜ਼ਮੀਨ ਸੋ ਜੁੜੇ ਰਹੇਵਲਾ ਔਰ ਆਪਣੋ ਸਵਾਸਥ ਹੈ ਆਪਣੋ ਮਨ ਨਰ ਤਨ ਦੋਨੋ ਚੋਖਾ ਰਹੇਵਲਾ ਵੀ ਕੇ ਲਈ ਦੇਖੋ ਆਪਾਂ ਅਗਰ ਯੁਵਾ ਜਗ੍ਹਾ ਪੜ੍ਹਿਆ ਲਿਖਿਆ ਹੈ ਰੋਜ਼ਗਾਰ ਨਹੀਂ ਹੈ ਮੰਗ ਕਰਨੇ ਤੋ ਜੇ ਆਧੁਨਿਕ ਖੇਤੀ ਕੀ ਅਗਰ ਆਪਾਂ ਬਾਤ ਕਰਾਂ ਅਨਿਤਾ ਬਹਿਣ ਤੋ ਵੀ ਕਮਾਨੇ ਜੈਵਿਕ ਖੇਤੀ ਹੈ ਪ੍ਰਾਕਿਰਤਿਕ ਖੇਤੀ ਹੈ ਜਾਂ ਸੰਰਕਸ਼ਿਤ ਜਗ੍ਹਾ ਖੇਤੀ ਹੈ ਵੀ ਕੇ ਸਾਗੇ ਸਾਗੇ ਜਿਵੇਂ ਪੋਲੀ ਹਾਊਸ ਲਗਾਰ ਵੀ ਆਪਾਂ ਬੜੀਆ ਜਗ੍ਹਾ ਆਏ ਹੈ ਹਾਈਡਰੋਪੋਨਿਕਸ ਇੱਕ ਜਗ੍ਹਾ ਵਿਦੇਸ਼ੀ ਜਗ੍ਹਾ ਤਕਨੀਕ ਹੈ ਵਾ ਵੀ ਆਈ ਹੈ
1: ਬਿਲਕੁਲ ਪਰ ਦੇਖੋ ਇਹ ਚੀਜ਼ ਹੈ ਨਾ ਆਪਣੀ ਨਈ ਪੀੜ੍ਹੀ ਨੇ ਪਤੋ ਚ ਆਪਣਾ ਜੋ ਵੜਕਾ ਕਰ ਖੇਤੀ ਕਰਿਆ ਚਾ ਤੋ ਵੇ ਤੂੰ ਪੁਰਾਣੀ ਉਪਰ ਹੀ ਚੱਲ ਰਿਹਾ ਚ ਪਰ ਜੋ ਨਈ ਪੀੜ੍ਹੀ ਅਗਰ ਉਸ ਜੁੜੇ ਲਈ ਤੋ ਨਈ ਤਕਨੀਕਾਂ ਲੈ ਰਾਵਲੀ ਨਯਾ ਚੀਜ਼ਾਂ ਲੈ ਰਾਵਲੀ ਨਯਾ ਵਿਚਾਰ ਲੈ ਰਾਵਲੀ ਤੋ ਉਸੂ ਹਰ ਚੀਜ਼ ਮੇ ਹੀ ਬੜੋਤਰੀ ਹੋ ਲਈ ਜੋਖਿਮ ਕਮ ਹੋਵੇਲਾ ਤੋ ਇਹ ਚੀਜ਼ਾਂ ਅੱਜ ਕੇ ਸਮੇਂ ਮੇ ਬਹੁਤ ਜ਼ਿਆਦਾ ਜ਼ਰੂਰੀ ਚ ਜਿਸ ਕਿ ਜੋ ਯਾ ਬਹੁਤ ਜ਼ਿਆਦਾ ਬੇਰੋਜ਼ਗਾਰੀ ਅੱਜ ਕੱਲ ਆਪਾਂ ਨੇ ਦੇਖ ਰਹੀ ਚੇ ਵਾ ਵੀ ਇੱਕ ਹੱਦ ਤੱਕ ਕਮ ਰਹਿਵਲੀ ਔਰ ਜੋ ਯੁਵਾ ਚ ਆਪਕੀ ਜੋ ਮਾਤਰ ਭੂਮੀ ਚ ਮਾਤਰ ਵਾ ਛੋੜ ਵੀ ਕੌਣ ਪਾਓ ਆਪਕਾ ਪਰਿਵਾਰ ਕੀ ਸਾਥ ਰਹਿਵਲੋ ਔਰ ਆਪਕਾ ਪਰਿਵਾਰ ਨੇ ਵੀ ਸਹੀ ਤਰੀਕਾ ਸੇ ਚਲਾ ਸਕੇ ਛੇ
0: ਬਿਲਕੁਲ ਦੇਖੋ ਔਰ ਜਗੋ ਕੀ ਖੇਤੀ ਕਰ ਲਾ ਜਾਂ ਕੋਈ ਭਾਈ ਲੋਕ ਹੈ ਤੋ ਖੇਤੀ ਕਾ ਮਾਨੇ ਕਈ ਪ੍ਰਕਾਰ ਕਾ ਜਗ੍ਹਾ ਔਜ਼ਾਰ ਹੈ ਉਪਕਰਣ ਹੈ ਖੇਤੀ ਸੋ ਸੰਬੰਧਿਤ ਬੰਦ ਨੇ ਵੀ ਜਾਂ ਕੋਈ ਭਾਈ ਲੋਕ ਚਾਹੇ ਤੋ ਥੋੜੀ ਜਾਣਕਾਰੀ ਲੇਰ ਕਿਰਾਏ ਕੇ ਉੱਪਰ ਜਾਂ ਜਗ੍ਹਾ ਕਰਸੀ ਸੋ ਸੰਬੰਧਿਤ ਜਾਂ ਟਰੈਕਟਰ ਹੈ ਰੀਪਰ ਹੈ ਸੀਡ ਡਰਿਲ ਹੈ ਹਾਰਵੈਸਟਰ ਇਹ ਯਾਨ ਕਿ ਜਗੀ ਮਸ਼ੀਨਾ ਹੈ ਬੰਦ ਕਿਰਾਏ ਕੇ ਉੱਪਰ ਵੀ ਭਾਈ ਲੋਕ ਅਗਰ ਚਾਹੇ ਤੋ ਇਹ ਖਰੀਦ ਬੰਦ ਦੇ ਸਕੇ ਹੈ
1: ਜੀ ਔਰ ਦੇਖੋ ਸਰ ਖੇਤੀ ਕੇ ਸਾਥ ਸਾਥ ਹੀ ਔਰ ਦੂਸਰੇ ਤਰੀਕਾ ਸੇ ਵੀ ਆਪਣੇ ਆਰਥਿਕ ਸਥਿਤੀ ਮਜ਼ਬੂਤ ਕਰ ਸਕੇ ਚੇ ਬਈ ਕੇਵਲ ਪਾਰੰਪਰਿਕ ਫਸਲਾਂ ਪਰ ਨਿਰਭਰ ਨਾ ਰਹਿ ਬਾਕੀ ਬਜਾਏ ਬਾਗਵਾਨੀ ਸਬਜ਼ੀ ਕੋ ਉਤਪਾਦਨ ਮੱਖੀ ਪਾਲਣ ਮਸ਼ਰੂਮ ਪਾਲਣ ਔਰ ਮਸ਼ਰੂਮ ਕੋ ਉਤਪਾਦਨ ਪਸ਼ੂ ਪਾਲਣ ਔਰ ਪ੍ਰਸੰਸਕਰਨ ਜੈਸਾ ਕਾਮ ਖੇਤੀ ਮੇ ਜੋੜ ਸਕੇ ਚੇ ਯਾ ਆਪਕੀ ਨਈ ਪੀੜ੍ਹੀ ਹੀ ਬਹੁਤ ਬਿਹਤਰ ਤਰੀਕਾ ਸੇ ਕਰ ਸਕੇ
0: ਨਹੀਂ ਤਾਂ ਬਣ ਤੇ ਸਹੀ ਬਾਤ ਕੀ ਕਿ ਦੇਖੋ ਪ੍ਰਸੰਸਕਰਨ ਜਾਂ ਬਈ ਕਾ ਆਚਾਰ ਬਣਾ ਲਿਓ ਮਸਾਲਾ ਜਾਂ ਆਟੋ ਹੈ ਦਾਲ ਹੈ ਪਾਪੜ ਹੈ ਇਹ ਹਲਕੀ ਚੀਜ਼ਾਂ ਜਿਹੜੀ ਕਰਸੀ ਉਤਪਾਦ ਬਸੂ ਅਨ ਥੋੜਾ ਸੋ ਬੜੀਆ ਤਰੀਕਾ ਸੋ ਬਣਾ ਅਨ ਬਾਜ਼ਾਰ ਕਾ ਮੈਂ ਲੇਰ ਜਾਓ ਤੋ ਵੀ ਕੋ ਮੁਨਾਫਾ ਹੋਰ ਜ਼ਿਆਦਾ ਕਮਾ ਸਕੇ
1: ਬਿਲਕੁਲ ਸਾ ਔਰ ਦੇਖੋ ਸਾ ਆਪਣੋ ਤੋ ਖੇਬੋ ਯੋਹੀ ਚ ਹੈ ਭਾਈ ਪੜ੍ਹੇ ਲਿਖੇ ਯੁਵਾ ਖੇਤੀ ਸੇ ਦੂਰ ਜਾਵਾ ਕੀ ਬਜਾਏ ਆਪਕਾ ਗਿਆਨ ਔਰ ਤਕਨੀਕ ਨੇ ਖੇਤ ਤੱਕ ਲਿਆਵੇ ਤੋ ਖੇਤੀ ਕੇਵਲ ਇੱਕ ਪਰੰਪਰਾ ਕੋ ਨਹੀਂ ਬਲਕਿ ਆਧੁਨਿਕ ਔਰ ਲਾਭਦਾਇਕ ਵਿਵਸਾਇ ਬਣ ਸਕੇ ਛੇ
0: ਬਿਲਕੁਲ
1: ਔਰ ਜੋ ਆਪਣੇ ਆ ਖੇਤੀਬਾੜੀ ਕੇ ਰੁਝਾਨ ਪ੍ਰਤੀ ਰੁਝਾਨ ਕਮ ਹੋਤੋ ਜਾ ਰਹੇ ਛੇ ਉਹਨੇ ਬੜਾ ਸਕੇ ਛੇ ਨਯਾ ਔਰ ਯੁਵਾ ਈ ਕੀ ਸਾਥ ਸਾਥ ਜੁੜ ਸਕੇ ਚਾਹੇ ਤੋ ਔਰ ਜੋ ਆਪਣੀ ਖੇਤੀਬਾੜੀ ਚ ਉਹ ਸਤਰ ਬਹੁਤ ਬੜੀਆ ਹੈ ਵੇਲੋ
0: ਬਿਲਕੁਲ ਬੜੀਆ ਵੋਲੋ ਨਿਸ਼ਚਿਤ ਰੂਪ ਸੋ ਔਰ ਕਿਸਾਨ ਬਾਈ ਥੋੜੀ ਸੀ ਜਾਣਕਾਰੀ ਲੇਰ ਔਰ ਵੀ ਕਾ ਪਚਾਏ ਆ ਖੇਤੀ ਕੀ ਤਰਫ ਅਗਰ ਆਵੇ ਤੋ ਨਿਸ਼ਚਿਤ ਰੂਪ ਸੋ ਬਿਨ ਫਾਇਦੋ ਹੀ ਫਾਇਦੋ ਹੈ
1: ਬਿਲਕੁਲ ਸਾ ਔਰ ਦੇਖੋ ਸਾ ਅਬ ਟਾਈਮ ਹੋ ਚਾਲੋ ਚ ਥੋੜੀ ਸੀ ਜਾਣਕਾਰੀ ਲੈ ਬਾਕੋ ਔਰ ਆਪਣਾ ਵਿਸ਼ੇਸ਼ ਅੱਗੇ ਵੀ ਕਾਰਜਕ੍ਰਮ ਪਧਾਰ ਚੁੱਕਿਆ ਚ ਉਦਯਾਨਿਕੀ ਮੈਂ ਪਾਦਪ ਪ੍ਰਤੀ ਨਿਯਮਕੋ ਕੋ ਪ੍ਰਯੋਗ ਕਾ ਬਾਰਾ ਮੈਂ ਬਤਾਓਲਾ ਰਾਕੇਸ਼ ਕੁਮਾਰ ਜੀ ਤੋ ਪ੍ਰਭੂ ਭਾਈ ਅਬ ਆਪ ਜਾਣਕਾਰੀ ਦਿਲਾਓ ਸਾ
0: ਬਿਲਕੁਲ ਸਾ ਕਿਸਾਨ ਬਾਈ ਔਰ ਬਿਨਾ ਕਾਰਜਕ੍ਰਮ ਮੈਂ ਜਾਣਕਾਰੀ ਦੇਵਾ ਕੇ ਵਾਸਤੇ ਪਧਾਰ ਚੁੱਕਿਆ ਹੈ ਰਾਕੇਸ਼ ਸ਼ਰਮਾ ਜੀ ਆਪ ਫਾਰਮ ਮੈਨੇਜਰ ਹੈ ਕਰਸੀ ਵਿਗਿਆਨ ਕੇਂਦਰ ਸੋਮੂ ਟਾਂਕੜਾ ਸੋ ਕਾਰਜਕ੍ਰਮ ਮੈਂ ਪਧਾਰਿਆ ਹੈ ਔਰ ਅੱਜ ਆਪਾਂ ਜਾਣਕਾਰੀ ਦੇ ਵਾਲਾ ਪਾਦਪ ਵਰਦੀ ਨਿਯਾਮਕ ਕਾ ਕਰਸੀ ਮੈਂ ਮਹੱਤਵ ਹੈ ਇਹ ਵਿਸ਼ੇ ਪਰ ਤੋਂ ਸਾਸੋ ਪਹਿਲੇ ਤੋਂ ਰਾਕੇਸ਼ ਸ਼ਰਮਾ ਜੀ ਆਪਕੋ ਕਾਰਜਕ੍ਰਮ ਮੈਂ ਗਣੋ ਗਣੋ ਸਵਾਗਤ ਹੈ ਸਾ ਰਾਮ ਰਾਮ ਸਾ
2: ਰਾਮ ਰਾਮ ਸਾ ਕਿਸਾਨ ਭਾਈਓ
0: ਆਪ ਸੋ ਸਾਸੋ ਪਹਿਲੇ ਸਵਾਲ ਹੋਏ ਰਹੇ ਲੋਕ ਪਾਦਪ ਵਰਦੀ ਨਿਯਾਮਕ ਹੋਏ ਕਾਹੀਂ ਹੈ
2: ਕਿਸਾਨ ਭਾਈਓ ਪਾਦਪ ਵਰਦੀ ਨਿਯਾਮਕ ਪਲਾਂਟ ਗ੍ਰੋਥ ਰੈਗੂਲੇਟਰ ਉਹ ਕਾਰਬਨਿਕ ਯੋਗਿਕ ਹੈ ਜੋ ਪੌਦੇ ਕੇ ਭੀਤਰ ਹੀ ਬਣਤੇ ਹੈ ਸੂਕਸ਼ਮ ਮਾਤਰਾ ਮੈਂ ਔਰ ਕਿਸਾਨ ਭਾਈਓ ਇਹ ਬੀਜ ਕਾ ਜਬ ਸੇ ਅੰਕੁਰਣ ਹੋਤਾ ਹੈ ਉਸਕਾ ਜਰਾਵਸਥਾ ਆਤੀ ਹੈ ਤਬ ਤੱਕ ਇਹ ਕਾਰਯ ਕਰਤਾ ਹੈ ਪਾਦਪ ਵ੍ਰਿਧੀ ਨਿਯਾਮਕ ਸਭੀ ਫਸਲੋਂ ਮੇ ਅੰਕੁਰਣ ਸੇ ਲੇਕਰ ਜਰਾਵਸਥਾ ਤੱਕ ਸਭੀ ਕ੍ਰਿਯਾਓਂ ਕੋ ਪ੍ਰਭਾਵਿਤ ਕਰਤਾ ਹੈ ਜਿਸਮੇ ਅੰਕੁਰਣ ਆ ਗਿਆ उसकी वृद्धि आ गई, उसका विकास आ गया, उसका पुष्पन आ गया, उसका फलन आ गया, इन सभी क्रियाओं को ये नियामक पूरी तरह प्रभावित करता है और उसके विकास में सहयोग प्रदान करता है।
0: जैसे आप बता रहे कि इतना सारा कारक है जिसका प्रभावित करे, तो आप मुख्य मुख्य जो कारकों की बात करें तो पादप वृद्धि नियामक ने प्रभावित करवा वाला कौन कौन सा कारक है?
2: किसान भाइयों, पौधों की वृद्धि के लिए दो तरह के कारक होते हैं जो इनको प्रभावित करते हैं। एक होता है बाह्य कारक, जिसमें जल, वायु, प्रकाश और मृदा, इन सब का प्रभाव पड़ता है
0: जी।
2: साथ में एक आंतरिक कारण होता है जो पादप वृद्धि नियामक के द्वारा प्रभावित होता है। उसमें आता है ऑक्सीन, उसमें आता है जिब्रेलिन, उसमें आता है साइटोकाइनिन, उसमें आता है एब्सेसिक एसिड और उसमें इथाइलिन। ये सभी आंतरिक कारण है जो सूक्ष्म रूप से पौधों के अंदर विकसित होते हैं और पूरी क्रियाओं को प्रभावित करते हैं।
0: और आप बात करें भाई के पादप वृद्धि नियामकों का प्रकार की, तो आगे कोई प्रकार भी होगा?
2: बिल्कुल प्रभु जी। किसान भाइयों, ये दो प्रकार के होते हैं। एक होता है जो उनकी विकास में सहायक हो, जिसको कहते हैं अपन वृद्धि नियामक जो रेगुलेट कर रहा है। दूसरा होता है वृद्धि बाधक, जो उसकी वृद्धि में रुकावट पैदा करता है, जैसे नाम से ही जाना जा रहा है। तो ये दोनों प्रकार के होते हैं, एक वृद्धि को रोकता है, एक वृद्धि को बढ़ाता है।
0: बिल्कुल, आप वृद्धि ने बढ़ा वाला की अगर आप बात करें तो वृद्धि नियामक कत्ता प्रकार का वर आपको कहीं कहीं काम है?
2: किसान भाइयों, जो वृद्धि को बढ़ाने वाले हार्मोन्स हैं, ये मुख्यतः तीन प्रकार के होते हैं
0: जी।
2: जिसमें पहला आता है ऑक्सीन। ऑक्सीन प्राकृतिक रूप से इंडोल एसिटिक एसिड का यौगिक है और इसके जो प्रमुख कार्य हैं किसान भाइयों, जैसे जड़ों में फुटान करना, सिक्का प्रधानता, मतलब सिक्का को ऊपर बढ़ाता है। अगर अपने को सिक्का को ऊपर से कटिंग नहीं करेंगे तो पार्श्व सिराएं नहीं बढ़ेगी। तो ये जो काम करता है ऑक्सीन, ये सिक्का को सीधी ऊपर ले जाने का काम करता है और कोशिकाओं की सीधी वृद्धि करता है। दूसरा किसान भाइयों होता है साइटोकाइनिन, और साइटोकाइनिन वो हार्मोन से जो नई पत्तियों का विकास करता है, नई पत्तियों में क्लोरोफिल बनाता है, पार्श्व शाखाओं को बढ़ाता है। अभी मैंने ऑक्सीन में आपको बताया था कि ये सीधी पार जो शिका है, ऊपरी शिका, उसको बढ़ाता है। अगर ऊपरी शिका को काट दें तो वहां फिर साइटोकाइनिन काम करता है और वो साइड की जो शाखाएं हैं उनकी वृद्धि कराता है। पत्तियों को, जरावस्था को बढ़ाता है। जरावस्था का मतलब है कि जो पुरानी पत्तियां हो गई उनको नीचे गिराने का काम भी ये करता है
0: जी।
2: अगर फल भी पक गए तो उनको गिराने का काम भी साइटोकाइनिन करता है। तो किसान भाइयों, इसको अच्छी तरह समझ लीजिए कि साइटोकाइनिन है तो जरावस्था बढ़ जाएगी। उसकी जरावस्था मतलब उसकी वहां रहने की क्षमता बढ़ जाएगी
0: जी।
2: क्योंकि ये जो पोषक तत्व है अपने, उनको भी एक स्थान से दूसरे स्थान पर स्थानांतरित करते हैं और ये सक्रिय रूप से विभाजन को भी दर्शाता है
0: जी।
2: ये मुख्यतः मूल शीर्ष और कलिकाओं में मिलता है कि साइटोकाइनिन जहां बनता है वो अपना जो जड़ों का मूल है, लास्ट कोना है, या तो वहां डेवलप होता है या जो कलिकाएं होती है वहां डेवलप होता है। किसान भाइयों, साथ में जो वृद्धि को बढ़ाने वाला हार्मोन है, तीसरा है जिब्रेलिन। और जिब्रेलिन का कार्य साइटोकाइनिन से थोड़ा सा अलग है। ये तने की ग्रोथ को बढ़ाता है। ऑक्सीन जड़ों की ग्रोथ को बढ़ा रहा था, साइटोकाइनिन फलन और पत्तियों की जरावस्था को बढ़ा रहा था
0: जी।
2: और जिब्रेलिन ये तने की ग्रोथ को बढ़ा रहा है। फलों के आकार में वृद्धि करनी हो अपने को तो भी जिब्रेलिन काम आता है। आपने देखा होगा या सुना होगा कि सेब में या अपना तरबूज होता है
0: जी।
2: उसमें जिब्रेलिन का इंजेक्शन दे दें तो वो तुरंत उनका आकार बढ़ जाता है। साथ में फलों के पकाव के समय को बढ़ाता है, मतलब फल सड़े कि मतलब कीपिंग कैपेसिटी उसकी बढ़े, ये काम भी जिब्रेलिन करता है। उसकी क्षमता को बढ़ा देता है कि वो रोक सके, उसे कुछ दिनों तक ताजा फल को रख सके अपन। माल्टिंग को भी बढ़ाता है और सुसुप्त अवस्था को तोड़ता है। जैसे डोरमेंसी में कोई चीज गई हो, बीज डोरमेंस पड़ा हो, जर्मिनेट नहीं हो पा रहा हो, तो उसके लिए जिब्रेलिन काम आता है। उसकी डोरमेंसी तोड़कर वो उसमें अंकुरण पैदा कर देता है। किसान भाइयों, ये तीन तो हैं जो वृद्धि को बढ़ाने वाले हार्मोन हैं।